0: എന്നിട്ട് എപ്പോഴും
1: അപ്പം
0: ഓ ഇക്കോ ഗല്ല കവിത തരുന്നുവേ
1: ਮੈਂ
0: ਕਹਿੰਦੀ ਸਟੈਂਡਰਡ ਦੇ ਹਿਸਾਬ ਨਾਲ ਤੇਰੀ ਸੋਹਣੀ ਹੈ ਰਾਜੀ ਇਹਨੂੰ ਮੈਂ ਸਾਡੇ ਦੇਸੀ ਲਵਨ ਅਨਿਆਏ ਅਨਿਆਏ।